ਜਾ ਮਸਕੀਨ ਸ਼ੇਖ ਅੰਕਲ ਵਾਲੀ ਡੇਰੇ ਪੁਣੇ ਵਾਲੇ ਤੇ ਬੈਠ ਕੇ ਚੌਰੀ ਮੰਮਾ ਯੂਸਫ ਕਿਰੀਆਂ ਵਾਲੇ ਨੂੰ ਇੱਕ ਰਿਕਾਰਡ ਸੁਣਾਉਂਦਾ ਮਾਹੀਏ ਗੁਜਰਾਤੀ ਬੋਲੀ ਦੇ ਵਿੱਚ ਤੇ ਕਿਹੜਾ ਮਾਹੀਆ ਸੁਣਾਇਆ ਹਲਾ ਮੀਆਂ ਮੰਮਾ ਸ਼ਰੀਫ ਟੋਲਕ ਮਾਸਟਰ ਕੀ ਆਖਿਆ ਉਹਨੇ ਮਾਹੀਏ ਨੇ।